ਇਹ ਵਾਜ ਵਾਜ ਰਹੇ ਨੇ, ਇਹਨਾਂ ਦੇ ਇੱਕ ਸਾਥੀ ਹੈ, ਇੱਕ ਸਾਈਡ 'ਤੇ ਖੜ੍ਹਾ, ਉਹਨੂੰ ਕੁਛ ਨਹੀਂ ਨਜ਼ਰ ਆ ਰਿਹਾ, ਇੱਕ ਪਾਸੇ ਪੈਸੇ ਨਜ਼ਰ ਆ ਗਏ ਨੇ। ਉਹ ਆਪਣੇ ਸਾਥੀ ਨੂੰ ਇਸ਼ਾਰਾ ਤੈਨੂੰ ਪੈਸਿਆਂ ਦਾ ਕਹਿ ਰਿਹਾ,

ਇਹ ਵਾਜ ਵੱਜ ਰਹੇ ਨੇ, ਇਹਨਾਂ ਦੇ ਇੱਕ ਸਾਥੀ ਹੈ, ਇੱਕ ਸਾਈਡ 'ਤੇ ਖੜ੍ਹਾ, ਉਹਨੂੰ ਕੁਛ ਨਹੀਂ ਨਜ਼ਰ ਆ ਰਿਹਾ, ਇੱਕ ਪਾਸੇ ਪੈਸੇ ਨਜ਼ਰ ਆ ਗਏ ਨੇ। ਉਹ ਆਪਣੇ ਸਾਥੀ ਨੂੰ ਇਸ਼ਾਰਾ ਤੈਨੂੰ ਪੈਸਿਆਂ ਦਾ ਕਹਿ ਰਿਹਾ,